0: Hello. Good afternoon. มโนอิตา
1: ไหนสุบะ
0: โอเคงั้นเต็มจริงรออยู่นะก็เป็นใจสุบะ
1: อืออัดมาดังช่วงอากาศดีก็มันเป็นใครที่จะใครที่เป็นกันแล้ว
0: Hello Hello
1: ถึงก็มาดังจริงรอนักเป็นอ
0: ืมโอเคokay แต่ยังนู้นพี่ว่ามันเป็นสงบสงบฮะ
1: เดี๋ยวต้องเอ็ดกันเอ็ดที่ว่าที
0: ่ okay thank you
1: ก็คุณเชื่ออย่างที่ตลอดยังไงที่เชียงกับเดนเดนที่ลอมาเรนอีบ้านเจที่ที่ดังกันแล้วตรงนี้ตรงนี้ปัจจัยเหตุยังบล็อกที่มาเจอกั
0: น oh alright ก็ปังนะก็มันตากระจงพี่รู้มั้ย hello okay okay ta bye
1: bye
0: alright saka message pa hang ni ko ang hi rj so ba pen tem ko jing ruai pink lips okay ta saka wei pa de rj pen tem jing ruai per thai kam te ban ya ngap lang baro manga ibarit asau me shi teng ku blei okay saka wei hi rj pen tem jing ruai ko ri be ye ni kwa ban pen ngap ep hang tu Bagi berwaki perlaki bersyam bentar Rukum jo ilaya kemen Okey, ku boleh syubuh ni pi ilaya kemen Perlaki ya sahabat ni hak Akaj Vani FM Jongpi Shispalai.real MHz Pidam dengan ikari hak FM Request
2: माननीय प्रधानमंत्री श्री नरेंद्र मोदी जी का देश के सभी एग्जाम वॉरियर्स के लिए विशेष संदेश
3: अगर टाइम मैनेजमेंट सीख ली और समय का प्रोडक्टिव यूज सीख लिया तो आप देखिए आप कभी भी प्रेशर नहीं लगेगा थकान नहीं लगेगी
2: परीक्षा से जुड़े किसी भी प्रश्न या समस्या के समाधान हेतु NCPCR द्वारा आयोजित लाइव स्ट्रीमिंग सेशन में विशेषज्ञों से सीधे बातचीत करें जो कि 23 अप्रैल से लगातार चल रहे हैं अधिक जानकारी के लिए www.ncpcr.gov.in पर लॉगिन करें